ਲਕਸ਼ਮੀ ਚੌਕ ਦੇ ਕੋਲ ਹੈਗਾ, ਉੱਧਰ ਉਹਨਾਂ ਦਾ ਮਕਾਨ ਹੈਗਾ ਸੀ। ਉੱਧਰੋਂ ਫਿਰ ਬੱਸ ਸ਼ਿਫਟ ਹੋ ਗਿਆ, ਉਸ ਤੋਂ ਬਾਅਦ ਚੌਕ 'ਚ ਬੁਰਜੀ ਸ਼ਿਫਟ ਹੋਏ, ਫਿਰ ਸਬਜ਼ ਬਾਜ਼ਾਰ, ਅਤੇ ਹੁਣ ਅਸੀਂ ਆ ਗਏ ਹਾਂ ਰਾਇਵਿੰਡ ਰੋਡ ਦੇ ਕੋਲ। ਠੀਕ ਹੈ ਨਾ, ਕਾਫੀ ਦੂਰ ਹੈ ਸ਼ਹਿਰੋਂ, ਬਹਿਰਾਲ ਇੱਧਰ ਅਸੀਂ ਸ਼ਿਫਟ ਹੋ ਗਏ ਨੇ। ਠੀਕ ਹੈ, ਅਤੇ ਮੈਂ ਪੜ੍ਹਨਾ ਏ ਲੈਵਲਸ, ਫਿਲਹਾਲ ਤਾਂ ਮੈਂ ਏ ਲੈਵਲਸ ਕਰ ਰਿਹਾ ਇਚਸਨ ਕਾਲਜ ਤੋਂ, ਅਤੇ ਓ ਲੈਵਲ ਵੀ ਮੈਂ ਉੱਧਰੋਂ ਹੀ ਕੀਤਾ ਸੀ। ਅਤੇ ਮੈਨੂੰ ਇਚਸਨ 'ਚ ਪੜ੍ਹਦੇ ਹੋਏ ਹੋ ਗਏ ਨੇ ਕੋਈ 10 ਕੁ ਸਾਲ ਹੋ ਗਏ ਨੇ, 2011 ਦੇ ਵਿੱਚ ਮੇਰਾ ਐਡਮਿਸ਼ਨ ਹੋਇਆ ਸੀ, ਆਹੋ 9 ਸਾਲ ਹੋ ਗਏ ਨੇ ਮੈਨੂੰ। ਅਤੇ ਵੇਖੋ, ਇੱਕ ਦੋ ਮਾਂ ਬਾਅਦ ਮੈਂ ਯੂਨੀਵਰਸਿਟੀਆਂ 'ਚ ਵੀ ਅਪਲਾਈ ਕਰਾਂਗਾ ਇਨਸ਼ਾਅੱਲਾ। ਵੇਖੋ, ਲਮਸ ਦੇ ਵਿੱਚ ਦੁਆ ਕਰਿਓ ਐਡਮਿਸ਼ਨ ਹੋ ਜਾਏ, ਨੈਕਸਟ ਇਨਸ਼ਾਅੱਲਾ ਵੀ ਅਪਲਾਈ ਕਰਾਂਗੇ। ਅਤੇ ਵੇਖਿਓ ਫਿਰ, ਹਜੇ ਤਾਂ ਵੀਡੀਓ ਬਣਾ ਰਿਹਾ ਵਾਂ। ਠੀਕ ਹੈ ਨਾ, ਮਾਝੀ ਡਾਇਲੈਕਟ ਹੈਗਾ ਪੰਜਾਬੀ ਦਾ, ਮਾਝੀ ਪੰਜਾਬੀ, ਜਿਹੜੇ ਲਾਹੌਰ ਅੰਮ੍ਰਿਤਸਰ ਹੋ ਗਿਆ, ਗੁਰਦਾਸਪੁਰ, ਗੁਜਰਾਂ ਵਾਲੇ, ਇਹਨਾਂ ਦੇ ਲਾਗੇ ਛਾਗੇ ਜਿਹੜੇ ਇਲਾਕੇ ਹੈਗੇ ਨੇ, ਉਹਨਾਂ 'ਚ ਬੋਲੀ ਜਾਂਦੀ ਹੈ ਮਾਝਾ। ਅਤੇ ਸਾਡੀ ਜ਼ਬਾਨ ਹੈਗੀ ਪੰਜਾਬੀ, ਸਾਨੂੰ ਚਾਹੀਦਾ ਕਿ ਇਹਨੂੰ ਪ੍ਰਮੋਟ ਕਰੀਏ। ਠੀਕ ਹੈ, ਪਾਕਿ ਇੰਡੀਆ ਦਾ ਮੈਨੂੰ ਨਹੀਂ ਪਤਾ, ਪਾਕਿਸਤਾਨ ਦੇ ਵਿੱਚ